ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ ਦਿਨ ਨਾਲੇ ਲਾਰੀ ਨੀ ਤੂੰ ਲਾਉਣ ਵਾਲੀ ਹੈ ਦਿਲ ਤੇਰਾ ਜਦੋਂ ਟੁੱਟੂਗਾ ਤਾਂ